0: ਸਭਾ ਵਿੱਚ ਰਹੀਏ ਜੈ ਜੈ
1: ਕਾਰਨਰ ਸ਼ਾਪ 6 AM ਜਲੰਧਰ
2: 107.7 La radio de la Universidad de la República.